0: ਆਪਾਂ ਨੇ ਕਹੀ ਹੈ ਕਿ ਥਾਨਾ ਮੈਂ ਨਾ ਤੋ ਝਟਕਾ ਦੇਣਾ ਹੈ ਨਾ ਹੀ ਤੇਜ਼ ਖਿੰਚਾਵ ਕਰਨਾ ਕਿਆ ਕਿ ਕਈ ਵਕਤ ਇਉਂ ਪਸ਼ੂਆਂ ਨੇ ਚੋਟ ਪਹੁੰਚ ਸਕੇ ਨੁਕਸਾਨ ਹੋ ਸਕੇ ਦੁੱਧ ਨਿਕਾਲਣ ਵਕਤ ਆਪਾਂ ਨੇ ਆਪਣਾ ਹੱਥ ਜੇਕਾ ਹੈ ਧੋਣਾ ਹੀ ਹੈ ਨਾਖੁਨ ਜੇਕਾ ਕਾਟ ਰੱਖਣਾ ਹੈ ਔਰ ਦੁੱਧ ਹਮੇਸ਼ਾ ਆਪਾਂ ਨੇ ਸਟੀਲ ਦੇ ਬਰਤਨ ਮੈਂ ਨਿਕਾਲਣਾ ਚਾਹੀਦਾ ਪਲਾਸਟਿਕ ਜਾਂ ਐਲੂਮੀਨੀਅਮ ਦਾ ਜੇਕਾ ਬਰਤਨ ਆਪਾਂ ਕੰਮ ਲਵਾਂ ਤਾਂ ਬਿਉਂ ਕਈ ਤਰ੍ਹਾਂ ਦਾ ਜੇਕਾ ਮਨੁੱਖਿਆ ਖਾਤਰ ਬਤਾਵੇ ਹੈ ਕਿ ਵੀ ਪਲਾਸਟਿਕ ਔਰ ਕਈ ਚੀਜ਼ ਜੇਕੀ ਹੈ ਨੁਕਸਾਨਦਾਇਕ ਹੋਇਆ ਕਰੇ ਤਾਂ ਭੰਡਾਰਨ ਆਪਾਂ ਕਈ ਦੇਰ ਰੱਖਣਾ ਹੈ ਉਹ ਵੀ ਆਪਾਂ ਨੁਕਸਾਨ ਕਰੇ ਤਾਂ ਇਹ ਵਾਸਤੇ ਜਾਣਕਾਰ ਜੇਕਾ ਕਹੇ ਆਪਾਂ ਨੇ ਸਾਫ ਸੁਥਰਾ ਚੋਖਾ ਧੋਇੜਾ ਔਰ ਧੂਪ ਮੈਂ ਸੁਕਾਇੜਾ ਜੇਕਾ ਸਟੀਲ ਦਾ ਬਰਤਨ ਹੈ ਵੇ ਆਪਾਂ ਨੇ ਵਾਪਰਨਾ ਚਾਹੀਦਾ ਦੁਧਾਰੂ ਪਸ਼ੂ ਹੈ ਬਿਆਨ ਆਪਾਂ ਵਿਸ਼ੇਸ਼ ਔਰ ਧਿਆਨ ਰੱਖ ਸਕਾਂ ਹਾਂ ਬਿਆਨ ਜੇਕੋ ਆਹਾਰ ਹੈ ਕਿਉਂਕਿ ਚੋਖੋ ਖਾਣ ਪਾਨ ਪਸ਼ੂ ਨੇ ਮਿਲਸੀ ਤਾਂ ਬਿਆਨ ਦੁੱਧ ਦਾ ਉਤਪਾਦਨ ਜੇਕੋ ਹੈ ਬਹੁਤ ਚੋਖੋ ਸੀ ਇਹ ਸਾਰੂ ਆਪਾਂ ਚਾਹੇ ਬਾ ਹਰੀ ਘਾਸ ਹੋ ਬਾ ਖੜਾਣੀ ਹੈ ਜਾਂ ਜੇਕਾ ਆਪਣੇ ਪਸ਼ੂਆਂ ਖਾਤਰ ਬਈ ਖੜ ਜੇਕੋ ਕਿਆ ਕਰੇ ਖੜ ਚਾਟੋ ਬਾਟੋ ਜੇਕੋ ਕਿਆ ਕਰੇ ਉਹ ਵੀ ਆਪਾਂ ਨੇ ਜੇਕਾ ਪਸ਼ੂ ਦਾ ਜੇਕਾ ਚਿਕਿਤਸਕ ਹੈ ਆਪਾਂ ਨੇ ਪਸ਼ੂ ਅਨੁਸਾਰ ਪਸ਼ੂ ਦਾ ਵਜ਼ਨ ਅਨੁਸਾਰ ਬਈ ਗਾਏ ਹੈ ਭੈਂਸ ਹੈ ਬੱਕਰੀ ਹੈ ਭੇਡ ਹੈ ਕਾਈ ਹੈ ਵੀ ਅਨੁਸਾਰ ਆਪਾਂ ਨੇ ਸੁਝਾਵ ਦੇਵੇ ਵੀ ਆਪਾਂ ਨੇ ਕੰਮ ਮੈਂ ਲੈਣੀ ਚੀਜ਼ ਹੈ ਔਰ ਇਵੇਂ ਵੀ ਜੇਕਾ ਵਿਆਹੁਣ ਵਾਲਾ ਪਸ਼ੂ ਹੈ ਔਰ ਚਾਰੇ ਜਦ ਬਾਤ ਕਰੀਏ ਕਿ ਵੀ ਤੋ ਬਈ ਦੇਖੋ ਇੱਕ ਮਹੱਤਵਪੂਰਨ ਆਹਾਰ ਹੋਇਆ ਹੀ ਕਰੇ ਹੈ ਚਾਰੋ ਵੀ ਅਲੱਗ ਅਲੱਗ ਪਦਾਰਥ ਆਉਂ ਜਾਂ ਆਪਾਂ ਬਣਾ ਸਕਾਂ ਹਾਂ ਚਾਹੇ ਉਹ ਮੱਕੇ ਰਹੋ ਚਾਵਲ ਰਹੋ ਗੇਹੂੰ ਸੋਇਆਬੀਨ ਇਹਾਂ ਦਾ ਵੀ ਆਪਾਂ ਕਹੀਏ ਕਿ ਪਸ਼ੂ ਦਾ ਆਹਾਰ ਜੇਕੋ ਹੈ ਉਹ ਬਣਾ ਸਕਾਂ ਬਾਤ ਕਰਾਂ ਕਿ ਬਈ ਇਹ ਖਣਿਜ ਮਿਸ਼ਰਣ ਜੇਕੋ ਦੁਧਾਰੂ ਪਸ਼ੂਆਂ ਖਾਤਰ ਜ਼ਰੂਰੀ ਹੋਇਆ ਕਰੇ ਔਰ ਵੀ ਮੈਂ ਸਗਲਾ ਜ਼ਰੂਰੀ ਵਿਟਾਮਿਨ ਵੀ ਹੋਇਆ ਕਰੇ ਤਾਂ ਉਹ ਵੀ ਆਪਾਂ ਨੇ ਬਗਤ ਸਾਰੂ ਆਪਣੇ ਪਸ਼ੂ ਦਾ ਆਹਾਰ ਮੈਨੇ ਮਿਲਾਉਣਾ ਚਾਹੀਦਾ ਨਮਕ ਰੋ ਪ੍ਰਯੋਗ ਜੇਕੋ ਹੈ ਦੁਧਾਰੂ ਪਸ਼ੂਆਂ ਖਾਤਰ ਇੱਕ ਮਹੱਤਵਪੂਰਨ ਘਟਕ ਹੈ ਜੇਕੋ ਵੀ ਆਰਾ ਸਰੀਰ ਜੇਕੋ ਸੰਤੁਲਨ ਹੈ ਦਰਵੇਰੋ ਉਹ ਬਣਾ ਰੱਖਿਆ ਕਰੇ ਤਾਂ ਉਹ ਵੀ ਆਪਾਂ ਨੇ ਕਹੀ ਹੈ ਕਿ ਪਸ਼ੂਸ਼ਾਲਾ ਮੈਂ ਰੱਖਣਾ ਚਾਹੀਦਾ ਔਰ ਬਗਤ ਸਾਰੂ ਆਪਣੇ ਪਸ਼ੂਆਂ ਨੇ ਨਮਕ ਰੋ ਜੇਕੋ ਹੈ ਉਹ ਸੇਵਨ ਕਰਾਉਣਾ ਚਾਹੀਦਾ ਪਾਣੀ ਜੇਕੋ ਹੈ ਪਸ਼ੂਆਂ ਰੋ ਜੇਕੋ ਤਾਜ਼ੋ ਪਾਣੀ ਸਾਫ਼ ਪਾਣੀ ਜੇਕੋ ਹੈ ਉਹ ਆਪਾਂ ਨੇ ਹਰ ਵਗਤ ਉਪਲਬਧ ਰੱਖਣਾ ਚਾਹੀਦਾ ਬਿਆਨੀ ਬੈਠਾ ਪਹੁੰਚ ਰਹੇ ਮਹੀਨੇ ਹੋਣਾ ਚਾਹੀਦਾ ਔਰ ਵਿਸ਼ੇਸ਼ ਰੂਪ ਜੇਕੋ ਬਾਰ ਮੌਸਮ ਚੱਲ ਰਿਹਾ ਗਰਮੀ ਰੋ ਵੀ ਵਗਤ ਤੋਂ ਆਪਾਂ ਨੇ ਵਿਸ਼ੇਸ਼ ਜੀ ਰੋ ਧਿਆਨ ਰੱਖਣਾ ਚਾਹੀਦਾ ਦੇਖੋ ਬਾਤ ਆਇਆ ਕਿ ਬਈ ਜਦ ਆਪਾਂ ਵਿਵਸਾਇ ਕੋਈ ਕਰਾਂ ਤਾਂ ਵੀਰ ਖਾਤਰ ਆਪਾਂ ਨੇ ਕਈ ਵਾਰ ਧਨ ਦੀ ਜ਼ਰੂਰਤ ਕਰਿਆ ਕਰੇ ਆਰਥਿਕ ਮਦਦ ਦੀ ਜ਼ਰੂਰਤ ਪੜਿਆ ਕਰੇ ਤਾਂ ਇਹ ਸਾਰੂ ਆਪਣੇ ਸਰਕਾਰ ਜੀ ਕੇ ਕੇਂਦਰ ਸਰਕਾਰ ਔਰ ਪਸ਼ੂ ਪਾਲਣ ਵਿਭਾਗ ਜੀ ਕਾ ਹੈ ਡੇਅਰੀ ਉਦਮਿਤਾ ਖਾਤਰ ਤਾਂ ਡੇਅਰੀ ਵਿਵਸਾਇ ਖਾਤਰ ਕਈ ਤਰ੍ਹਾਂ ਦਾ ਆਪਾਂ ਨੇ ਲੋਨ ਹੈ ਜਾਂ ਆਰਥਿਕ ਸਹਾਇਤਾ ਹੈ ਵੀ ਆਪਾਂ ਨੇ ਮਿਲਿਆ ਕਰੇ ਸਬਸਿਡੀ ਵੀ ਇਵੇਂ ਮਿਲਿਆ ਕਰੇ ਤਾਂ ਇਹ ਵੀ ਆਪਾਂ ਨੇ ਪੂਰੀ ਜਾਣਕਾਰੀ ਜੀ ਕੀ ਹੈ ਬਾ ਹੋਣੀ ਚੀਜ਼ ਹੈ ਫਾਇਦਾ ਜੀ ਕਾ ਹੈ ਬੈ ਲੈਣਾ ਚੀਜ਼ ਹੈ ਔਰ ਇਹ ਆਵੇਦਨ ਕਰਨ ਸਾਰੂ ਇੱਕ ਨਾਬਾਰਡ ਦੀ ਵੈਬਸਾਈਟ ਹੈ www.nabard.org ਇਹ ਮਤ ਆਪਾਂ ਨੇ ਵਿਜਿਟ ਕਰ ਇਹ ਜੀ ਕੇ ਨਹੀਂ ਆਪਾਂ ਨੇ ਆਵੇਦਨ ਵੀ ਕਰਨਾ ਚਾਹੀਦਾ ਤਾਂ ਆ ਤੋਂ ਹੀ ਆਪਾਂ ਨੇ ਡੇਅਰੀ ਫਾਰਮਿੰਗ ਦੀ ਜਾਣਕਾਰੀ
1: ਖੇਤੀ ਕੀ ਬਾਤੇ ਕਾਰਜਕ੍ਰਮ ਮੈਂ ਆਪਣੇ ਸੁਣੀ ਬਾਤ ਵਿਸ਼ੇ ਦੁਗਧ ਕ੍ਰਿਸ਼ੀ ਵਾਚਕ ਸਵਰ ਥੇ ਸ਼੍ਰੀ ਸਤਿਆਨਾਰਾਇਣ ਸ਼ਰਮਾ ਕਾ ਲੀਜੀਏ ਆਪ ਸੁਣਤੇ ਹੈ ਇੱਕ ਲੋਕ ਭਜਨ।